ਨੁਦੀਕੇ ਮੈਗਟਸ ਦੀ ਵੀ ਫਿਲਮ ਮਿਗੜੀ ਕਾ ਕੋਰੀਆ ਗੇਂਦਾ ਇਹੁਨ ਤੇਰਿੰਗ ਹੋਵਨ ਸ਼ੋ ਨਿਮਾ ਲਾਵਾਗੋ ਤੋ ਜੋਹਨੇ ਉਮੀਦ ਮਿਕੋਰੇ ਨੀ ਸ਼ੋ ਗੇ ਤੇਰੇ ਮਿਗੇਨਸ ਤੇ ਉਨੋ ਲਾਵਤ ਇਹੁਨ ਤੇਰਨਾ ਕਮ ਦੇਕ ਮਵਾਰੋ ਫਾਰਰ ਬਾਜਰ ਵਾਗੋ ਕੋਲਕੇ ਦਮ ਵਾਕਿਆ ਅਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ ਦੁਰੋਂ ਨਮਾ ਦੋ ਵਾਗੋ ਤੂੰ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਬ ਨਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ